ਤੋ ਬਿਨਾਂ ਦੇਖੋ ਆਪਾਂ ਆਪਣੇ ਗਿਆਨ ਨੂੰ ਦੂਜਾ ਲੋਕਾਂ ਨੇ ਤੋਂ ਅਨ ਬੁਰਾਈਆਂ ਕੁਰੋਤਿਆਂ ਲੜਨ ਵਾਸਤੇ ਦੂਰ ਕਰਨ ਵਾਸਤੇ ਤਿਆਰ ਕਰ ਹੀ ਸਕਾਂ ਹਾਂ, ਸਾਥ ਹੀ ਆਪਣੀ ਸਿੱਖਿਆ ਨੂੰ ਦੂਜਾ ਅਸ਼ਿਕਸ਼ਿਤ ਲੋਕਾਂ ਨੇ ਵੀ ਸਿਕਸ਼ਿਤ ਕਰਨ, ਆਪਣੇ ਗਾਮਰਾ ਵਿਕਾਸ ਮੈਂ ਆਪਣਾ ਯੋਗਦਾਨ ਦੇ ਸਕਾਂ, ਹੈ ਨਹੀਂ? ਤੋ ਬਿਨਾਂ ਦੇਖੋ ਬਾਤਾਂ ਤੋਂ ਹਾਲ ਆਪਾਂ ਅੱਗੇ ਵੀ ਕਰਾਂ ਲਾ, ਪਰ ਅਬਾਰ ਸਾਵਣ ਨੋ ਮਹੀਨੋ ਹੈ ਤੋ ਦੇਖੋ ਸਬਰ ਹਿਵੜਾ ਮੈਂ ਕਹੀ ਹੈ, ਮੋਰ ਤੋਂ ਬੋਲਤਾ ਹੀ ਰਵੇ, ਜਿਵੇਂ ਕਿ ਦੇਖੋ ਮਾਰਾ ਹਿਵੜਾ ਮੈਂ ਨਾਚੇ ਮੋਰ, ਹੈ ਨਹੀਂ? ਤੋ ਕਿਉਂਕਿ ਆਪਾਂ ਵੀ ਪਿਆਰੋ ਪਿਆਰੋ ਸੋ ਗੀਤ ਸੁਣਨੇ ਵਾ ਮੋਰਿਆ ਕੋ, ਹੈ ਨਹੀਂ? ਤੋ ਲਾਓ ਸੁਣਾਓ ਗੀਤ।

ਬਿਨਾਂ ਦੇਖੋ ਪੜ੍ਹਿਆ ਲਿਖਿਆ ਹੋਣ ਨੂੰ ਆਪਣਾ ਹੋਰ ਵੀ ਘਣਾ ਹੀ ਫਾਇਦਾ ਹੋਵੇ। ਜਿਵੇਂ ਕਿ ਆਪਾਂ ਦੇਖਾਂ ਕਿ ਅੱਜ ਕੱਲ੍ਹ ਸਰਕਾਰ ਘਣੀ ਤਰ੍ਹਾਂ ਦੀ ਯੋਜਨਾ ਲੋਕਾਂ ਦੀ ਜਨਤਾ ਦੀ ਸੇਵਾ ਵਾਸਤੇ ਚਾਲੂ ਕਰ ਰਹੀ ਹੈ, ਪਰ ਕਈ ਹੋਵੇ ਕਿ ਆਪਣੇ ਅਗਿਆਨ ਦੀ ਵਜੋਂ ਆਪਣੇ ਅੰਨ ਯੋਜਨਾ ਦੇ ਬਾਰੇ ਮੈਂ ਕਈ ਠਾਈ ਨਹੀਂ ਪੜ੍ਹਿਆ ਔਰ ਆਪਾਂ ਇਹੋ ਫਾਇਦੋ ਲਾਭ ਲਈ ਮੈਨੂੰ ਵੰਚਿਤ ਰਹਿ ਜਾਵਾਂ ਔਰ ਸਰਕਾਰ 'ਚ ਕੀ ਯੋਜਨਾ ਆਪਣੀ ਸੁਵਿਧਾ ਵਾਸਤੇ ਚਲਾਈ ਮੈਂ ਯੂੰ ਹੀ ਧਰੀ ਕੀ ਧਰੀ ਰਹਿ ਜਾਵੇ। ਜਿਵੇਂ ਕਿ ਦੇਖੋ ਸਰਕਾਰ ਗਰੀਬ ਵਿਦਿਆਰਥੀਆਂ ਵਾਸਤੇ ਛਾਤਰਵਰਤੀ ਯੋਜਨਾ ਚਲਾਵੇ, ਆਪਣੀ ਗਰੀਬ ਮਾਤਾ ਬਹਿਣਾਂ ਵਾਸਤੇ ਸਭ ਮਹਿਲਾਵਾਂ ਵਾਸਤੇ ਜਨਨੀ ਸ਼ਿਸ਼ੂ ਸੁਰੱਕਸ਼ਾ ਯੋਜਨਾ, ਨੀ ਸੁਲਕ ਦਵਾਈਆਂ ਵਗੈਰਾ ਦੇਵੇ, ਹੈ ਨਹੀਂ। ਪਰ ਆਪਣੀ ਬਹਿਣਾ ਕਹੀਏ ਅਸ਼ਿਕਸ਼ਿਤ ਹੋਵਾਂ ਨੂੰ ਅੰਨ ਸਭ ਵੰਚਿਤ ਰਹਿ ਜਾਵੇ। ਤੋ ਇਰਮੈਂ ਅਗਰ ਆਪਣੀ ਬਹਿਣਾ ਦੇਖੋ ਪੜਿਓੜੀ ਹੋਵੇ ਤੋ ਵੈ ਆਪਣੇ ਗਿਆਨ ਨੂੰ ਅੰਨ ਲੋਕਾਂ ਨੇ ਪ੍ਰੇਰਿਤ ਕਰਕੇ ਅੰਨ ਯੋਜਨਾ ਨੂੰ ਲਾਭ ਮਿਲਵਾ ਦੇਵੇ, ਹੈ ਨਹੀਂ। ਔਰ ਆਪਣੀ ਬਹਿਣਾ ਦੇਖੋ ਅਗਰ ਆਪਣੇ ਗਾਂਵ ਰੂ ਵਿਕਾਸ ਕਰਨ ਮੈਂ ਇਹ ਤਰੀਕਾ ਵੀ ਆਪਣੇ ਯੋਗਦਾਨ ਦੇ ਸਕੇ, ਮੈਂ ਖੁਦ ਤੋਂ ਆਪਣੇ ਪਰਿਵਾਰ ਛੋਟੋ ਰੱਖੇ ਹੀ ਹੈ, ਇਹਦੇ ਸਾਥ ਸਾਥ ਹੈ ਆਪਣੇ ਸਾਥ ਰਹਿ ਦੂਜਾ ਲੋਕਾਂ ਨੇ ਵੀ ਪਰਿਵਾਰ ਛੋਟੋ ਰੱਖਣ ਦਾ ਫਾਇਦਾ ਬਤਾ ਕਰ ਮਾਨੇ ਆਰਥਿਕ ਮਾਨਸਿਕ ਸਮਾਜਿਕ ਵਿਕਾਸ ਮੈਂ ਯੋਗਦਾਨ ਦੇ ਸਕੇ। ਕਿਉਂਕਿ ਦੇਖੋ ਬਿਨਾਂ ਪਰਿਵਾਰ ਛੋਟੋ ਹੋਣਾ ਵੀ ਪਰਿਵਾਰ ਦੀ ਸਗਲੀ ਛੋਟੀ ਮੋਟੀ ਜ਼ਰੂਰਤਾਂ ਆਸਾਨੀਓ ਵੀ ਪੂਰੀ ਹੋ ਜਾਵੇ ਔਰ ਵੀ ਪਰਿਵਾਰ ਔਰ ਲੋਕਾਂ ਨੂੰ ਕੋਈ ਚੀਜ਼ ਰੋ ਅਭਾਵ ਕਮ ਖਟਕੇ। ਇਹਦੇ ਸਾਥ ਹੀ ਦੂਜੋ ਫਾਇਦਾ ਉਹ ਵੀ ਹੋਵੇ ਕਿ ਪਰਿਵਾਰ ਜਦ ਛੋਟੋ ਹੋਵੇ, ਯਾਨੀ ਕਿ ਇੱਕ ਔਰਤ ਦੇਖੋ ਜਦ ਕਮ ਸੰਖਿਆ ਮੈਂ ਪ੍ਰਸਵ ਧਾਰਨ ਕਰੇ ਤਾਂ ਵੀ ਰੋ ਸਵਾਸਥ ਵੀ ਚੋਖੋ ਰਹੇ ਔਰ ਇਹਦੇ ਸਾਥ ਸਾਥ ਵੀ ਹੋਣ ਵਾਲਾ ਟਾਬਰ ਵੀ ਤੰਦਰੁਸਤ ਨਿਰੋਗਾ ਹੋਵੇ। ਕਿਉਂਕਿ ਬਹਿਣਾ ਅਗਰ ਆਪਣੀ ਬਹਿਣਾ ਰੋ ਘਣੀ ਹੀ ਬਾਹਰ ਪਰਸੋ ਹੋਵੇ ਤਾਂ ਵੀਰੂ ਕਹੀਏ ਵੀ ਰੋ ਸਵਾਸਥ ਗਿਰਨ ਲੱਗ ਜਾਵੇ, ਮੈਂ ਸਰੀਰਕ ਰੂਪ ਤੋਂ ਕਮਜ਼ੋਰ ਹੋ ਹੀ ਜਾਵੇ। ਇਹਦੇ ਸਾਥ ਹੀ ਮਾਨੇ ਬਾਰ ਬਾਰ ਜਾਪੋ ਹੋਮ ਨੂੰ ਮਾਨਾ ਹੋਣ ਵਾਲਾ ਟਾਬਰੀਆ ਵੀ ਘਣੀ ਤਰ੍ਹਾਂ ਦੀ ਬਿਮਾਰੀਆਂ ਲੀਓੜਾ ਜਨਮ ਲੇਵੇ। ਇਹਨੂੰ ਮੈਂ ਟਾਬਰੀਆ ਤੋਂ ਦੁੱਖ ਪਾਵੇ ਹੀ ਹੈ, ਇਹਨੂੰ ਆਪਣੀ ਬਹਿਣਾ ਵੀ ਮਾਨਸਿਕ ਰੂਪੋਂ ਦੁੱਖ ਪਾਵੇ ਔਰ ਸਰੀਰਕ ਰੂਪੋਂ ਵੀ ਦੁੱਖ ਪਾਵੇ ਔਰ ਪਛੇ ਦੇਖੋ ਬਹਿਣਾ ਐਡਾ ਕੁਪੋਸੀ ਟਾਵਰ ਨਾ ਤੋ ਆਪਣੋ ਵਿਕਾਸ ਸਹੀ ਢੰਗੂ ਕਰ ਪਾਵੇ, ਨਾ ਹੀ ਮਾਨਾ ਜੀਵਨ ਦੀ ਸਗਲੀ ਖੁਸ਼ੀਆਂ ਮਿਲ ਪਾਵੇ, ਹੈ ਨਹੀਂ, ਜਿਹਨੂੰ ਆਪਣੇ ਸਮਾਜ ਔਰ ਗਾਂਵਰੋ ਵਿਕਾਸ ਵੀ ਪ੍ਰਭਾਵਿਤ ਹੋਵੇ, ਹੈ ਨਹੀਂ। ਤੋ ਬਹਿਣਾ ਦੇਖੋ ਬਾਤ ਹਾਲ ਆਪਾਂ ਅੱਗੇ ਵੀ ਕਰਾਂ, ਆਪਣੇ ਗਾਂਵ ਮੈਂ ਵੀ ਅਬਾਰ ਤੋਂ ਦੇਖੋ ਸਾਵਣੋ ਮਹੀਨੋ ਹੈ ਤੋ ਬਹਿਣਾ ਕਹੀਏ ਪੈੜਾਂ ਪੈਰ ਝੂਲਾ ਡਾਲ ਰੱਖਿਆ ਹੈ ਔਰ ਹਿੰਡਾ ਖਾ ਰਹੀ ਹੈ ਬਈ, ਜਗ੍ਹਾ ਜਗ੍ਹਾ ਗਾਵਾਂ ਮੈਂ ਝੂਲਾ ਡਾਲੀ ਉੜੇ, ਆਪਣੀ ਬਹਿਣਾ ਗਾਵਾਂ ਮੈਂ ਝੂਲਾ ਝੂਲ ਰਹੀ ਹੈ ਤੋ ਕਿਉਂ ਨਹੀਂ ਆਪਾਂ ਵੀ ਹੈ ਮੰਨਾ ਰੇ ਬਾਗਾ ਮੈਂ ਝੂਲਾ ਡਾਲਿਆ ਗੀਤ ਸੁਣ ਲਾ, ਹੈ ਨਹੀਂ। ਤੋ ਲਓ ਸੁਣਾਓ ਗੀਤ।